0: sure it's one of your favorite songs as well, playing for you right here on ECFM, Kenya's premier Asian music. Did you know, actually, that every star that came in this particular song, Gori actually gave them phones, chocolates, and sweets as a special hamper. Say thank you very much for coming particular movie and song as well for the special appearance. And also, Aamir Khan refused to come for this particular dance simply because he thought he's a mean person. He said if he came for this particular song, he would actually suffer for almost 4 months for his movie Dare Zameen Par as well. If you have any throwback songs and your trivia stories, feel free to WhatsApp on 0701-106-106 right here on East FM. We do what you love.
1: We've got your favorite song for every moment because we love you like that. East FM, Kenya's premier Asian mix.
2: ਰੋਜ਼ ਸਾਡੇ ਨਾਲ ਜੁੜੋ ਗੁਰਬਾਣੀ ਪ੍ਰੋਗਰਾਮ ਅਤੇ ਗੁਰਮੁਖ ਵਿਚਾਰਾਂ ਵਾਸਤੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਟਾਰਟ ਯੂਰ ਡੇ ਵਿਦ ਪੀਸ ਐਂਡ ਡਿਵੋਸ਼ਨ ਦ ਈਸਟ ਆਫਰੀਕਨ ਰਾਮਗੜੀਆ ਬੋਰਡ ਬ੍ਰਿੰਗਸ ਟੂ ਯੂ ਰਿਲੀਜੀਅਸ ਪ੍ਰੇਅਰਸ ਟਿਊਨ ਇਨ ਐਂਡ ਬੀ ਅ ਪਾਰਟ ਆਫ ਦਿਸ ਡਿਵਾਈਨ ਜਰਨੀ ਐਵਰੀ ਮਾਰਨਿੰਗ ਫਰੋਮ 6 AM ਟੂ 7 AM ਔਨ ਈਸਟ FM ਬ੍ਰੌਟ ਟੂ ਯੂ ਬਾਈ ਦ ਈਸਟ ਆਫਰੀਕਨ ਰਾਮਗੜੀਆ